ਕੌਕਾਰੀ ਕਉਛੂ ਪ੍ਰਾਣੀਆਂ ਨੁਗਰਾ ਸੇ ਨਕਰ ਜੇ ਨੇ ਨੁਗਰੇ ਮਾਰੀ ਬੇੜੀ ਬੁਡਾਲੀਏ ਨੀ ਤਾਰਨਾ ਨੀ ਜੋਨੇ।